0: La clé des ondes.
1: Est-ce que vous pensez que ça me fait plaisir?
0: La radio qui se mouille pour qu'il fasse beau.
1: Non.
2: Bolle. ਜੀ ਤਾਂ ਕਰਦਾ ਸਾਰੇ ਹਿੱਟ ਗੀਤ ਸੁਣਾਵਾਂ ਪਰ ਸਮੇਂ ਦੀ ਘਾਟ ਹੋਣ ਕਾਰਨ ਕੁਝ ਮਕਬੂਲ ਗੀਤਾਂ ਦੇ ਮੁਖੜੇ ਸੁਣਾ ਰਿਹਾ।